ரேமன் ரேமன் ரேமன் ரே.

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਜੀ ਇੱਕ ਦਿਨ

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀ ਠਾਉ
1: ਉਦਨੂੰ ਛੋੜ ਜਾਈਏ ਪ੍ਰਭ।

ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਹੁੰਦੇ ਆਪ ਜੀ ਪਰਮ ਪਵਿੱਤਰ ਬਾਣੀ ਸਤਿਕਾਰ ਮਿਲੇ ਸਤਿਗੁਰੂ ਜੀ ਆਪ ਜੀ ਸੰਗਤਾਂ ਵੱਲੋਂ ਬੇਅੰਤ ਨਾਜ਼ ਹੋਈ ਹੈ ਸਰਬਤ ਮੁੰਦਰਾ ਵੱਲੋਂ ਸਿੱਖੀ ਦਾਤਾ ਸੁਭ ਮੰਦਰ ਪੁਰਖ ਨੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਅੰਮ੍ਰਿਤ

ਵਾਦੀ ਦੈਵਤ ਸੰਵਾਦੀ ਗੰਧਾਰ ਹੈ। ਇਸ ਦੇ ਨਾਲ ਦਾ ਮਿਲਦਾ ਰਾਗ ਜਿਹੜਾ ਹੈ ਉਹ ਜੌਨਪੁਰੀ ਹੈ, ਔਰ ਜੌਨਪੁਰੀ ਦੇ ਆਰੋਹ ਦੇ ਅੰਦਰ ਨਿਸ਼ਾਦ ਲੱਗਦਾ ਹੈ, ਇਸ ਵਿੱਚ ਨੀਲਾਈ ਦਾ ਇਸਦਾ ਰੂਪ ਇਸ ਤਰ੍ਹਾਂ ਚੱਲਦਾ।

ਕੀ ਗੁਰਬਾਣੀ ਜਾਂ ਪ੍ਰਭੂ ਦਾ ਨਾਮ ਮਨੁੱਖੀ ਸਰੀਰ ਨੂੰ, ਮਨੁੱਖੀ ਮਨ ਨੂੰ ਸੁੱਖ ਦੇ ਸਕਦਾ ਹੈ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਨੇ। ਮਸਲਨ ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇੰਨਾ ਹੀ ਕਹਿ ਦਿਆਂ, ਤੂੰ ਬਹੁਤ ਮੂਰਖ ਹੈ, ਇੰਨਾ ਕਹਿੰਦਿਆਂ ਸਾਰ ਉਸਨੂੰ ਗੁੱਸਾ ਚੜ੍ਹਨਾ ਸ਼ੁਰੂ ਹੋਵੇਗਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏਗਾ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ ਨੇ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕਿ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰਠ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ, ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।

बेटा अमरो जी पिताजी, बेटे जिस शख्स नू तू नाल लैके आई है सासी चट साखी नाल जुड़ना, इना मैं दस देवा धन गुरु अमरदास सच्चे पातशाह दा अजोती जो समान दिहाड़ा है, इसलिए गल शुरू की थी। बेटा अमरो जी पिता जी, जिस शख्स नू तू नाल लैके आई है उन्हू बाहर क्यों खलियार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आने तक बाबा अमरदास ने अपने मन विच गल बना ली कि मैं मुर्शिद टोलन चलिया हां, कोई ट्रिपली गुरु न लभवे ए भी कर लवा, मुड़ के फिर मैं धार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, तां ओ मैनू ना लैके बुलावे, ना लैके। दूजी गल, लंगर दा वेला है, संगतां छक रहियां ने, ते मेरी मर्जी दे मुताबक मैनू भोजन मिल जाए तां मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिदे कामल है। हमरो बीबी आई पिता तो इजाजत लैके मुड़ के गई, आखन लगी पिता अमरदास आपनु बुलाया है, याद कीता है मेरे पिता ने। कोल गए ना अमरदास, हाली गुरु ने बने, अमरदास कोल गए ना तां गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरीयत तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद। पूछ ली आदर ना बिठा दिता, सेवादार लंगर पिया वरतांदा है। गुरु अंगद देव सच्चे पातशाह जी ने उचेचा बुला के आख्या, ओ जो नवा प्राणी आया ना अज, ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गितियां गिने। अमरदास बाबा जो कुछ मैं ना नहीं लेंदा, क्योंकि बहुती चर्चा बच जाती है, लेना भी नहीं चाहिए, असि ए मीट संबंधी मैं अर्ज कर देवा, ना लै हो गया, देखो भुल हो गई मीट संबंधी, असि बिला वजह असमान तक गल पहुंचा छड़ी है। पंथ दो हिस्सा तिना सचों हिस्सा च वंडिया गया है, मैं घर भी देखा है पति पत्नियों का तलाक भी हो गया है। इना याद रखो सत्संग जी, एदा मैं इलानी अर्ज करन लगा, एदा साडे धर्म नाल कोई संबंध नहीं है, ए साडी खुराक है, खुराक है। जिदा मसर खा ले, मूंगी खा ले, गोभी खा ले, आलू खा ले, चलो ए जेड़ा नवा प्राणी आया ना सेवादार जी, इस नूं दाल पान देना है, क्योंकि अंदर सोच रहा है मैं कदी खादा नहीं जो वरत रहा है, जो वरत रहा है मैं कदी खादा नहीं। गुरु अंतरजामी मैं ठणका के वेख लिया, मेरा नां लैके बुलाया, होवे तां किवें होवे। गुरु अमरदास कहन लगे इस नूं दाल भात सर्व कर दो, दे दो, गल निबड़ गई, रहण लग पै। पर अंतरजामता दी मोहर अमरदास बाबे दे दिल ते लग गई सत्संग जी, मत्था टेक के आपां भी मोहर लगाई आखो सतनाम श्री। समा लंघदा गया, चाकरी करदे रहे, तिन फिक्र सुनने जी। अमरदास बाबे ने इन्नी घालना कीती है ना 12 वरिया विच, ते 12 ते खिताब लए ना, वड्याईयां लईयां, जिवें निमाणियां दा मान, नितानियां दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गजब दी बात है, नतीरियां दी धीरज, जेदा धीरज ने ना वधदा किते भी, वह गुरु अमरदास दे दर्शन कर लवे ते उहदे धीरज आ जाएगा। 12 वरे अंदर बहुत कुछ इत्थे चमत्कार होए, लेकिन एक दिन ऐसा होया कि दरिया ब्यासा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨੀ ਸਰ। ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ, ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ, ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਈ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ। ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ। ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ, ਜੋਤੀ ਜੋਤ ਸਮਾਗਮ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵੇਂਹਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ। ਕਰਦੇ ਕਰਦੇ ਇੱਕ ਜੁਲਾਹਾ ਤੇ ਜੁਲਾਹੀ ਆਏ, ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ ਕਹਿਣ, ਵੇਖ ਨਾ ਸਿਰ ਖਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਹੈ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿੱਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿੱਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ, ਹੋਇਆ ਕੀ ਸੀ? ਕਹਿਣ ਲੱਗੀ, ਜਿਸ ਮੈਂ ਡਿੱਗਿਆ ਤਾਂ ਜੁਲਾਏ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੀ, ਸੁੱਤਾ ਰਾਹ ਹੋਵੇ ਸੁੱਤਾ ਰਾਹ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ, ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਕਹਿਣ ਲੱਗੇ, ਇਸਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਕਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਬੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ। ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ।
ਅਮਰਦਾਸ ਕਹਿਣ ਲੱਗੇ ਬੋਲੀ ਮਾਰਦੀ ਕਹਿਣ ਲੱਗੀ ਆ ਜੇ ਅਮਰੂ ਬੇਨਵਾ ਹੋਗਾ ਪੜਾ ਜੋ ਭਟਕਦਾ ਫਿਰਤਾ ਨਕਬ ਹੂੰ ਚੈਨ ਪਾਤਾ ਹੈ ਬਕਾਰਾ ਹੋ ਤੋ ਐਸਾ ਹੋ। ਕਹਿੰਦੇ ਤੁਸੀਂ ਫਿਰ ਕੀ ਕਿਹਾ? ਕਹਿੰਦੇ ਮੈਂ ਕਿਹਾ ਅਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਖਿਲਰ ਗਿਆ, ਉਸਨੇ ਬੋਲੀ ਮਾਰੀ ਬੜੀ ਸਖਤ, ਇਹਨਾਂ ਜਵਾਬ ਨੇ ਇਸ਼ਾਰਾ ਬੜਾ ਗਜ਼ਬਦਾ ਕੀਤਾ ਜੀ, ਆਹ ਹਾਲ ਹੋ ਗਿਆ। ਸਤਿਗੁਰ ਕਹਿਣ ਲੱਗੇ ਨਰਦ ਪੁੱਗ ਗਈ ਹੈ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਰਦ ਪੁੱਗ ਗਈ ਹੈ, ਏਦਾਂ ਦੀ ਗੱਲ। ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ, ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦੇ ਕਾਮਲ। ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ, ਮਤਲਬ ਉਹਨਾਂ ਦੀ ਪ੍ਰਵਾਸ ਨਾ ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ, ਰੱਬ ਨਾਲ ਇੱਕਮਿਕ ਹੋਏ ਹੋਏ। ਉਹ ਜੱਗ ਨਾਲ ਤੋੜ ਕੇ ਰੱਬ ਨਾਲ ਇੱਕਮਿਕ ਹੋਏ ਪਏ, ਪਰ ਪਤਾ ਕਿਸੇ ਨੂੰ ਨਹੀਂ ਸੀ, ਉੱਥੇ ਹੀ ਰਹਿੰਦੇ ਸੀ ਨਾ, ਰਹਿਪੇ ਰਹਿ ਲਏ, ਝਿੰਗੜੀ ਰਹਿ ਲਏ, ਨੇੜੇ ਤੇੜੇ ਚਲੇ ਗਏ, ਹੋਰ ਚਲੇ ਗਏ, ਤੇ ਪਤਾ ਨਹੀਂ ਸੀ। ਲੇਕਿਨ ਇੱਕ ਦਿਨ ਐਸੀ ਬਾਤ ਹੋਈ, ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਨਾ, ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ, ਉਹਦੀ ਝੋਲੀ ਵਿੱਚ ਪਾ ਦਵਾਂ। ਕਿਹਦੀ ਗੱਲ ਹੈ ਜੀ? ਇਹਨਾਂ ਦੀ ਗੱਲ ਹੈ, ਰਾਜਾ ਸਾਹਿਬ ਜੀ ਦੀ, ਨਾਭ ਕਮਲ ਜੀ। ਇਹ ਕਦੋਂ ਦੀ ਗੱਲ ਹੈ? ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ। ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ, ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ। ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ, ਬਹੁਤ ਸਤਿਕਾਰ ਦਿੱਤਾ, ਆਦਰ ਦਿੱਤਾ ਬੜਾ। ਉਹਨਾਂ ਦੇ ਘੋੜੇ ਸੰਭਾਲੇ, ਉਹਨਾਂ ਦੇ ਊਠ ਸੰਭਾਲੇ, ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿਚ ਰੌਣਕ, ਜਿਵੇਂ ਬਹੁਤ ਵੱਡੀ ਜੰਝ ਆਵੇ ਨਾ ਉਹਦਾ ਸਵਾਗਤ ਕਰੀਦਾ। ਏਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ, ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ। ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿਚ 15 ਕੁ ਵਰਿਆਂ ਦਾ ਬੜਾ ਜਲਵਾ ਨਮਾ ਹੈ, ਉਹਦੀ ਸ਼ਕਲੋ ਸੂਰਤ ਤੋਂ ਰੁਸ਼ਨਾਈ ਨਿਕਲਦੀ ਹੈ, ਕਿਰਨਾਂ ਨਿਕਲਦੀਆਂ ਨੇ। ਦੋ ਕੁ ਦਿਨਾਂ ਵਿਚ ਪਿੰਡਾਂ ਦੇ ਬੰਦਿਆਂ ਨੇ, ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਕੁ ਵਰਿਆਂ ਦਾ ਮੁੰਡਾ ਹੈ ਨਾ, ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ। ਪਿੰਡ ਵਿਚ ਵਿਚਰਦਿਆਂ ਸਹਿਜ ਪਾਠ ਰੱਖ ਲਏ, ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ। ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ। ਪ੍ਰਸ਼ਾਦਾ ਛਕਣ ਗਏ, ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ, ਪ੍ਰਸ਼ਾਦ ਛਕਾਇਆ, ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ, ਗਦ ਗਦ ਹੋ ਗਏ ਸਾਰੇ। ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ, ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ, ਆਪਣੇ ਵੱਲ ਕਰ ਲਿਆ। ਆਖਣ ਲੱਗੇ ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ, ਆ ਮੇਰੇ ਨਾਲ, ਆਪਣੇ ਕੋਲ ਲੈ ਗਿਆ ਨਾ ਔਰ ਜਾਂਦਿਆਂ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ। ਸਾਸਣ ਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾ ਦਿੱਤਾ, ਉਠਾਲ ਕੇ ਫਿਰ ਜੱਫੀ ਪਾ ਲਈ। ਜੱਫੀ ਵੀ ਏਦਾਂ ਦੀ ਪਾਈ, ਮੈਨੂੰ ਮਾਫ ਕਰ ਦੇਣਾ ਮੈਂ ਮਿਸਾਲ ਦੇਣ ਲੱਗਾ, ਬੜੀ ਗਜ਼ਬ ਦੀ ਮਿਸਾਲ ਹੈ। ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ, ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿੱਚ, ਜੰਗਲਾਂ ਵਿੱਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ, ਦਿਲ ਦੀ ਧੜਕਣ ਪੈਦਾ ਕਰ ਲਈ, ਸਾਂਝ ਬਣਾ ਲਈ। ਤੇ ਨਾਲੇ ਸਵਾਲ ਕਰ ਦਿੱਤਾ, ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ, ਗਿਆ ਕਿਉਂ ਨਹੀਂ? ਆਖਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਤੇ ਅੰਤਰਜਾਮੀ ਹੋ। ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਦੀ, ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ, ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ, ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ,
ਕੁਤਕਾ ਵੀ ਚਲਾ ਦਿੱਤਾ ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ ਹੱਥ ਜੋੜ ਕੇ ਲੈਣਾ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਿੱਛੇ ਕੋਈ ਸੀ ਜਿਨ੍ਹਾਂ ਦਾ ਪਿੱਛੇ ਕੋਈ ਠਿਕਾਣਾ ਸੀ ਜਿਨ੍ਹਾਂ ਦਾ ਪਿੱਛੇ ਕੋਈ ਮਸਕਨ ਸੀ ਜਿਨ੍ਹਾਂ ਦਾ ਕੋਈ ਘਰ ਘਾਟ ਸੀ ਜਿਨ੍ਹਾਂ ਦਾ ਕੋਈ ਥਾਂ ਦਿੱਤਾ ਸੀ ਉਹ ਸਾਰੇ ਮੁੜ ਗਏ ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ ਉਹ ਕਿੱਥੇ ਮੁੜ ਜਾਏ ਜੀ ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲੈਣਿਆ ਆ ਬਗਲਗੀਰ ਹੋਈਏ ਸਾਹ ਸਾਂਝੇ ਕੀਤੇ ਦਿਲ ਦੀ ਧੜਕਣ ਸਾਂਝੀ ਕੀਤੀ ਜਾਪ ਦਾ ਵਟਾਂਦਰਾ ਕੀਤਾ ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ ਉਹ ਤੇਰੇ ਵਿੱਚ ਇੰਸਪਾਇਰ ਕਰਦਾ ਹਾਂ ਤੂੰ ਤੇ ਮੈਂ ਇੱਕ ਹੋ ਗਏ ਹਾਂ ਛੇ ਸੁਣਨਾ ਜੀ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਭਾਈ ਲਹਿਣੇ ਜੀ ਨੂੰ ਇਸ਼ਕ ਕੀ ਭੱਟੀ ਮੈਂ ਬਾਬਾ ਨਾਨਕ ਦੇਵ ਜੀ ਨੇ ਲਹਿਣੇ ਨੂੰ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ ਪਰ ਇਤਿਹਾਸ ਵਿਚ ਭਾਈ ਸਾਹਿਬ ਹੀ ਲਿਖਿਆ ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ ਨਾਭ ਕਮਲ ਜੀ ਨੂੰ ਬਸ ਇੱਕ ਮਿਕ ਹੋ ਗਏ ਕਹਿਣ ਲੱਗੇ ਆ ਗੱਦੀਆਂ ਸੰਭਾਲੋ ਆ ਚਾਬੀਆਂ ਸੰਭਾਲੋ ਆ ਖਜ਼ਾਨਾ ਸੰਭਾਲੋ ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ ਬੇਟਾ ਸੀ ਮੇਰਾ ਚੇਲੇ ਬੇਟੇ ਹੀ ਹੁੰਦੇ ਨੇ ਇਹ ਤਾਂ ਹੁਣ ਨਿਕਲ ਗਿਆ ਹੱਥ ਨੂੰ ਹੁਣ ਨਹੀਂ ਆਏਗਾ ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ ਜਿੰਨੀ ਵਧੀਆ ਕਰਨੀ ਓਨਾ ਵਧੀਆ ਅਸਰ ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾਤੀ ਤੇ ਆਪਣੀ ਗੱਦੀ ਦੇ ਦਿੱਤੀ ਆਪਣੇ ਆਸਣ ਤੇ ਬਿਠਾ ਲਿਆ ਸਤਿਕਾਰ ਕੀਤਾ ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ ਬਸ ਇਹਨਾਂ ਕੋਲ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ ਬੇਅੰਤ ਬੇਅੰਤ ਵਰ ਦਿੱਤੇ ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ ਬੜਿਆਂ ਬੜਿਆਂ ਵਾਸਤੇ ਖੂਹ ਪਿਆਸਿਆਂ ਵਾਸਤੇ ਲਵਾ ਦਿੱਤੇ ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ ਆਪਣੇ ਪੀਰ ਵਾਸਤੇ ਪੂਰੇ ਉਸਤਾਦ ਵਾਸਤੇ ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ ਦੋ ਚਾਰ ਸਵੱਈਏ ਉਚਾਰਨ ਕੀਤੇ

ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ

வரும் வருந்தோம். ਜਿਹੜਾ ਸਿੱਖ ਆਪਣੇ ਗੁਰੂ ਦਾ ਸ਼ੁਕਰਾਨਾ ਅਦਾ ਨਹੀਂ ਕਰਦਾ, ਭਾਈ ਸਾਹਿਬ ਆਖਦੇ ਨੇ ਉਸ ਵਰਗਾ ਨੀਚ ਤੇ ਅਕਿਰਤ ਕਣ ਦੁਨੀਆਂ ਤੇ ਨਹੀਂ ਮਿਲੇਗਾ। ਕਲਗੀਧਰ ਪਾਤਸ਼ਾਹ ਜੀ ਨੇ ਤੈਨੂੰ ਕੀੜੇ ਤੋਂ ਪਾਤਸ਼ਾਹ ਬਣਾਇਆ, ਕਿੰਨੇ ਉਪਕਾਰ ਹਨ ਤੇਰੇ ਉੱਤੇ। ਇਹ ਗੁਰਸਿੱਖ ਕਦੀ ਤੂੰ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ? ਅੱਜ ਗੁਰੂ ਰਾਮਦਾਸ ਆਪਣੇ ਗੁਰੂ ਦਾ ਸ਼ੁਕਰਾਨਾ ਅਦਾ ਕਰ ਰਹੇ ਹਨ, ਆਪਣੇ ਆਪ ਨੂੰ ਕੀੜਾ ਦੱਸ ਰਹੇ ਹਨ। ਤੂੰ ਕਿਤਨਾ ਕੁ ਸ਼ੁਕਰਾਨਾ ਅਦਾ ਕਰਨਾ ਹੈ? ਹਜ਼ੂਰ ਆਖਦੇ ਨੇ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ,

ਉਸ ਵਰਗਾ ਨੀਚ ਤੇ ਅਕਰਤ ਗਣ ਨਹੀਂ ਮਿਲੇਗਾ ਜਿਹੜਾ 24 ਘੰਟਿਆਂ ਵਿਚ ਇਕ ਵਾਰੀ ਵੀ ਆਪਣੇ ਮੁਖੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਅਦਾ ਨਹੀਂ ਕਰਦਾ, ਆਪਣੇ ਗੁਰੂ ਨੂੰ ਧੰਨ ਨਹੀਂ ਆਖਦਾ। ਤੇ ਆਓ ਭਾਈ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਆਪਾਂ ਕਰੀਏ ਗੁਰੂ ਦਾ ਸ਼ੁਕਰਾਨਾ।

ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਾਇਆ ਘਰ ਨੂੰ ਨਿਦਿਆ ਵਿਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸਵਾਸ

ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ।

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਸਾਧ ਸੰਗਤ ਜੀ, ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰਗ। ਸੋ ਸਾਧ ਸਿੰਘ ਜੀ, ਇਹ ਸ਼ਬਦ ਸੰਸਕ੍ਰਿਤ ਵਿੱਚ ਹੈ। ਸੋ ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਰਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ। ਤੇ ਇਹ ਸ਼ਬਦ ਜਿੰਨਾ ਕੁ ਇਸ ਬਾਰੇ ਪੜ੍ਹੇ ਗਈ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਬੈਰਾਗ ਆਈ ਗਿਆ। ਸੋ ਆਪ ਜੀ ਸਾਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸੋ ਜੈਦੇਵ ਮਹਾਰਾਜ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਾਨੂੰ ਸਾਰੇ ਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਕਿਸੇ ਕਦੇ ਕਿਸ ਨੂੰ ਮੰਨੀਏ, ਕਦੇ ਕਿਸੇ ਨੂੰ ਪੂਜੀਏ, ਕਦੇ ਕਿਸੇ ਨੂੰ ਵਰਸ਼ਿਪ ਕਰੀਏ, ਕਿਹਨੂੰ ਅਸੀਂ ਵਰਸ਼ਿਪ ਕਰੀਏ ਜਿਹਦੇ ਨਾਲ ਅਸੀਂ ਇਸ ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ, ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ, ਸ਼ਾਂਤੀ ਆ ਜਾਵੇ। ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯਨ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ, ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਨ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼, ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਾਧ ਸੰਗਤ ਜੀ, ਅਸੀਂ ਪ੍ਰੈਕਟਿਸ ਕੀਤੀ ਬਹੁਤ, ਅੱਖਰ ਥੋੜੇ ਜਿਹੇ ਔਖੇ ਹੈ ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫੀ ਮੰਗ ਲੈਂਦੇ ਹਾਂ, ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ, ਰਾਗ ਗੁਜਰੀ ਵਿੱਚ ਸ੍ਰੀ ਜੈਦੇਵ ਮਹਾਰਾਜ ਜੀ ਦਾ ਸ਼ਬਦ।

ਦੁਰਮਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ ਸ਼ਰਨ।

ਇਹੀ ਫਰਕ ਦੱਸਿਆ ਗੁਰੂ ਰਾਮਦਾਸ ਸਾਹਿਬ ਜੀ ਨੇ। ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ 'ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤਾਂ ਦੋ ਮਾੜੇ ਵੀ ਆਖਦੇ ਹਨ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ ਕੱਲ੍ਹ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ। ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਓ ਥਾਟ ਨਾ ਬਣਿਆ, ਕਿਉਂਕਿ ਗੁਰੂ ਉਪਦੇਸ਼ ਮੋਹਿਕਾ ਨਹੀਂ ਸੁਣਿਆ। ਅਤੇ ਫਿਰ ਮੰਨਿਆ ਹੈ ਇੱਥੇ ਅਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕੜਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਹਨਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਬਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

ਸਭ ਵਸਗਤ ਹੈ ਹਰ ਕੈਰੀ ਤਿਉਂ ਸੰਤ ਜਨਾ ਕੇ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ। ਮਹਾਰਾਜ ਬਚਨ ਕਰਦੇ ਨੇ ਇਹ ਸਤਿਗੁਰੂ ਦਾ ਬਿਰਧ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਏ ਇਹਦਾ ਸਤਿਗੁਰੂ ਪਿਆਰ ਕਰਦੀ ਏ। ਜਿਉ ਜਨਨੀ ਸੁਤ ਜਨ ਪਾਲਤੀ ਰਾਖੇ ਨਜ਼ਰ ਮਜ਼ਹਾਰ ਅੰਤਰ ਬਾਹਿਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਮਾਂ ਘਰ ਦੇ ਸਾਰੇ ਕੰਮ ਕਰਦੀ ਏ ਜੋ ਡਿਊਟੀ ਏ ਪੂਰੀ ਕਰਦੀ ਏ ਘਰ ਦੀ ਸੰਭਾਲ ਕਰਦੀ ਏ ਪਰ ਧਿਆਨ ਬੱਚੇ ਚ ਹੈ। ਤਿਉ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆ। ਫਿਰ ਮਹਾਰਾਜ ਕਹਿੰਦੇ ਨੇ ਜੈਸੀ ਗਗਨ ਫੈਰੰਤੀ ਉਡਦੀ ਮਾਂ ਤੇ ਆਪ ਬੁਰਕੀ ਤੋੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਏ। ਪਰਮੇਸ਼ਰ ਕਿੱਡਾ ਬੇਅੰਤ ਹੈ ਇੱਕ ਜਾਨਵਰ ਆਕਾਸ਼ਾਂ ਵਿੱਚ ਉੱਡਣ ਵਾਲਾ ਕੂੰਜ ਸਹਿਆਂ ਕੂਹਾਂ ਤੇ ਚਲੀ ਜਾਂਦੀ ਏ ਪਰ ਇਹ ਧਿਆਨ ਨਾਲ ਹੀ ਬੱਚੇ ਪਾਲਦੀ ਧਿਆਨ ਨਾਲ। ਉਡੈ ਉਡ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰੀਰ। ਉਹ ਮਿਸਾਲ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਜਾਸੀ ਗਗਨ ਫੈਰੰਤੀ ਉਡਤੀ ਕਪਰੇ ਵਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰਸਿੱਖ ਰੱਖੇ ਜੀਗਨਾ। ਇੱਕ ਹੋਰ ਮਿਸਾਲ ਦਿੰਦੇ ਨੇ ਮੂੰਹ ਚ ਦੰਦ ਨੇ ਜ਼ਬਾਨ ਹੈ ਦੰਦ ਜ਼ਬਾਨ ਦਾ ਕੁਝ ਵਿਗਾੜ ਨਹੀਂ ਸਕਦੇ ਤੇ ਜ਼ਬਾਨ ਨੂੰ ਦੰਦਾਂ ਤੋਂ ਬਚਣ ਵਾਸਤੇ ਕੋਈ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਮਿਸਾਲ ਦੇ ਕੇ ਜਿਵੇਂ ਜ਼ਬਾਨ ਮਹਿਫੂਜ਼ ਹੈ ਜੀ ਤੇ ਉਹ ਮਿਹਰ ਕਰ ਦੇਵੇ ਉਹ ਦਿਆਲੂ ਹੋ ਜਾਵੇ ਉਹ ਇਸ ਸੰਸਾਰ ਵਿੱਚ ਵੀ ਦੁਖੀਆਂ ਵਿੱਚ ਵੀ ਉਹ ਮਹਿਫੂਜ਼ ਹੈ ਜਿੱਦਾਂ ਦੰਦਾਂ ਦੇ ਵਿੱਚ ਗਿਰੀ ਹੋਈ ਜ਼ਬਾਨ ਮਹਿਫੂਜ਼ ਹੈ।

ਤੂੰ ਇੱਕ ਸਾਜੀ ਇੱਕ ਰਸ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸੀਂ ਕਰੇ ਫਸਾਓ ਤੂੰ ਜਾਣੋ ਸਭ ਸਹਿਜ ਲਿਖ ਤਿੰਨ ਕੁਆਓ ਕਰ ਅਸਨ ਡਿਠੋ ਚਾਓ।

ਬਾਈ ਪੈਰ ਨਵਾਤਰ ਬਹਾ ਲਿਆ ਉਹਦਾ ਸੱਚਾਈ ਸੱਚ ਨੂੰ ਬੜਾ ਚਮਾਕੜੇ ਚਮਾ ਲਿਆ ਥਾ ਉਹਨੇ ਪੈਰ ਕੂੜੇ ਆਰ ਮੁਕਾਲੇ ਤੋਂ ਚਿਕਚਾ ਲਿਆ ਤੇਰੇ ਨਾਰੇ ਤੇ ਸਜਨ ਗਹਿਰ ਗਹਿਰ ਸਿੰਘ ਨਵਾ ਲਿਆ ਲਿਖਣਾ ਹੋਏ ਧਰਮ ਬਹਾ ਲਿਆ ਸ੍ਰੀ ਵਾਹਿਗੁਰੂ।

ਮੰਤਰ ਨਿਰੰਕਾਰ ਹੈ ਨਵੀ ਰੱਖਣ ਜਾਈਏ ਜੇ ਆਪਣੇ ਸਭ ਤੇ ਸਾਦੇ ਖਾਜਾ ਗਵਾਈ ਹੈ ਜੇ ਲੋੜਾ ਚੰਗਾ ਆਪਣਾ ਗੁਰਪੁਰਬ ਨੂੰ ਸਦਾਈ ਹੈ ਜੇ ਜਰਵਾਣਾ ਪਰਿਵਾਰ ਜਵੇਸ਼ ਰਹਿੰਦੀ ਆਈ ਹੈ ਕੋ ਰਹਿਣ ਭਰੀਆ ਪਾਈ ਹੈ ਸ੍ਰੀ ਵਾਹਿਗੁਰੂ।